0: ਜੀ ਸਾਮੀਨ, ਤੁਸਾਂ ਸੈਫਲ ਮਲੂਕ ਸੁਣਿਆ, ਆਵਾਜ਼ ਆਸੀ ਕਾਬੁਲ ਬੁਖਾਰੀ ਹੋਰਾਂ ਦੀ। ਸਾਮੀਨ, ਅਸੀਂ ਗੱਲ ਕਰ ਰਹੇ ਸਾਂ ਬੱਚਿਆਂ ਦੇ ਬਾਰੇ। ਸਾਮੀਨ, ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਅਸਤੇ ਕਾਫੀ ਸਾਰੇ ਬੱਚੇ ਜਿਹੜੇ ਹਨ ਮਨਸ਼ਿਆਤ ਵਿੱਚ ਮੁਬਤਲਾ ਹਨ। ਅਸਾਂ ਕੋ ਚਾਹੀਦਾ ਕਿ ਅਸੀਂ ਆਪਣੇ ਘਰ ਦੇ ਅੰਦਰ ਬੱਚੇ ਦਾ ਬੈਗ ਚੈੱਕ ਕਰਾਂ ਜਿਸਲੇ ਸੁਬਹੇ ਸਕੂਲ ਗੈਂਦਾ ਜਾਂ ਸ਼ਾਮੀ ਜਿਸਲੇ ਸਕੂਲ ਤੋਂ ਆਉਂਦਾ। ਆਪਣੇ ਬੱਚੇ ਦੀ ਐਕਟੀਵਿਟੀਜ਼ ਚੈੱਕ ਕਰਾਂ। ਅਗਰ ਅਸਤਾ ਬੱਚਾ ਅਲੱਗ ਕਮਰੇ ਵਿੱਚ ਰਹਿਣਾ ਪਸੰਦ ਕਰਦਾ ਤਾਂ ਇਸਦੀ ਵਜ੍ਹਾ ਕੀ ਆ? ਅਸੀਂ ਦੇਖਦੇ ਹਾਂ ਕਿ ਜਿਹੜੇ ਵੀ ਮਨਸ਼ਿਆਤ ਵਿੱਚ ਬੱਚੇ ਇਨਵੋਲਵ ਹੁੰਦੇ ਹਨ ਉਹਨਾਂ ਕੋ ਸਾਰਿਆਂ ਲੋਕਾਂ ਨਾਲ ਬਿਜੜਾ ਚੰਗਾ ਨਹੀਂ ਲੱਗਦਾ। ਉਹ ਇੱਕ ਦੂਰੀ ਇਖਤਿਆਰ ਕਰਦੇ ਨੇ ਆਪਣੇ ਘਰ ਵਾਲਿਆਂ ਤੋਂ, ਔਰ ਅਲੱਗ ਬਿਜੜਾ ਉਹਨਾਂ ਕੋ ਚੰਗਾ ਲੱਗਦਾ, ਔਰ ਜ਼ਿਆਦਾ ਤੋਂ ਜ਼ਿਆਦਾ ਟਾਈਮ ਆਪਣਾ ਉਹ ਇਕੱਲਾ ਬਿਤਾਉਣ ਵਿੱਚ ਮਜ਼ਾ ਆਉਂਦਾ ਉਹਨਾਂ ਕੋ। ਇਹਨਾਂ ਸਾਰੀਆਂ ਚੀਜ਼ਾਂ ਕੋ ਅਸਾਂ ਕੋ ਦੇਖਣਾ। ਅਗਰ ਅਸਤੇ ਬੱਚੇ ਦੇ ਅੰਦਰ ਐਸਾ ਨਹੀਂ, ਖੁਦਾ ਨਾ ਖਾਸਤਾ ਕਿ ਜਿਹੜਾ ਵੀ ਬੱਚਾ ਅਲੱਗ ਬੈਠ ਸੀਗਾ ਤਾਂ ਉਸ ਬੱਚੇ ਵਿੱਚ ਇਹ ਐਬ ਹੋ ਸੀ, ਮਗਰ ਅਗਰ ਅਸੀਂ ਆਪਣੇ ਘਰ ਦੇ ਅੰਦਰ ਐਸੀ ਕੋਈ ਚੀਜ਼ ਦਿਖਦੇ ਹਾਂ, ਅਸਾਂ ਕੋ ਥੋੜ੍ਹਾ ਚੁਕੰਨਾ ਰਹਿ ਦੀ ਜ਼ਰੂਰਤ ਆ, ਅਸਾਂ ਕੋ ਥੋੜ੍ਹਾ ਹੁਸ਼ਿਆਰ ਰਹਿ ਦੀ ਜ਼ਰੂਰਤ ਆ, ਅਸਾਂ ਕੋ ਆਪਣੇ ਬੱਚੇ ਪਰ ਨਜ਼ਰ ਰੱਖੇ ਦੀ ਜ਼ਰੂਰਤ ਆ। ਸਾਮੀਨ, ਇਹਨਾਂ ਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਅਸਾਂ ਕੋ ਇਹ ਪਤਾ ਚੱਲ ਸੀ ਕਿ ਕੁਰੇ ਅਸਤਾ ਬੱਚਾ ਕਿਸੇ ਗਲਤ ਰਾਹ ਪਰ ਤਾਂ ਨਹੀਂ ਨਿਕਲ ਪਿਆ ਦਾ।
1: ਸਾਮੀਨ, ਆਲਮੀ ਆਫਤਾ ਬਰਾਏ ਸੜਕਾਂ ਦੀ ਹਿਫਾਜ਼ਤ ਯਾਨੀ ਗਲੋਬਲ ਰੋਡ ਸੇਫਟੀ ਵੀਕ ਅਕਵਾਮੇ ਮੁਤਹਦਾ ਔਰ ਆਲਮੀ ਇਦਾਰਾ ਸਿਹਤ ਵਰਲਡ ਹੈਲਥ ਆਰਗਨਾਈਜੇਸ਼ਨ ਦੇ ਜ਼ੇਰ ਅਹਿਤਮਾਮ ਮਨਾਏ ਗਿਣੇ ਵਾਲਾ ਇੱਕ ਇੰਤਹਾਈ ਅਹਿਮ ਔਰ ਆਲਮੀ ਸਤਾ ਦਾ ਸ਼ੌਰੀ ਪ੍ਰੋਗਰਾਮ ਹੈ। ਇਸ ਮੁਹਿੰਮ ਦਾ ਬੁਨਿਆਦੀ ਮਕਸਦ ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧਣੇ ਵਾਲੇ ਸੜਕਾਂ ਦੇ ਹਾਦਸਾ ਤੇ

0: ਜੀ ਸਾਮੀਨ, ਤੁਸਾਂ ਇਹ ਗੀਤ ਸੁਣਿਆ, ਆਵਾਜ਼ ਆਸੀ ਅਨਾਇਤੁੱਲਾ ਖਾਨ ਹੋਰਾਂ ਦੀ। ਅਤੇ ਸਾਮੀਨ, ਇਹ ਆਸੀ ਅੱਜ ਦੇ ਪਹਾੜੀ ਪ੍ਰੋਗਰਾਮ ਦੀ ਆਖਰੀ ਸੌਗਾਤ। ਅਤੇ ਸਾਮੀਨ, ਇਸੇ ਦੇ ਨਾਲ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕਤਾ, ਅਤੇ ਉਦੋਂ ਆਪਣੀ ਮੇਜ਼ਬਾਨ ਗਜ਼ਾਲਾ ਮੁਮਤਾਜ਼ ਅਤੇ ਨਾਲੇ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫੁਨ ਨਿਸਾ ਕੋ ਇਜਾਜ਼ਤ। ਅੱਲਾ ਬੇਲੀ।
1: आप समाप्त कर रहे थे आज का पहाड़ी प्रोग्राम। 4:20 हो रहे हैं, आइए पहाड़ी में खबरें सुनते हैं।
2: आदाब, ये आकाशवाणी श्रीनगर है। 4:20 हो गए। पहाड़ी खबरनामा लेकर मैं सेज शाफिया। पहला पेश हैं कुछ खास खबरों की सुर्खियां। वजीर अजम नरेंद्र मोदी आज ओसलो नॉर्वे विच तीजे इंडिया नॉर्डिक इजलास विच शिरकत कर सनगे। मनशियात के खिलाफ लेफ्टिनेंट गवर्नर मनोज सिन्हा की क्यादत आली पदयात्रावां दा सिलसिला चल रहा है। अभियान के तहत 3,93,000 बेदारी प्रोग्रामां दा इनकाद। नायब वजीरे आला सुरेंद्र कुमार चौधरी की मुरदमशुमारी 2027 विच असल तरीके नाल हिस्सा लेने की आवाम को अपील। ਹੋਰ, ਵਜ਼ੀਰੇ ਆਲਾ ਦੇ ਮਸ਼ੀਰ ਨਾਸਿਰ ਅਸਲਮ ਵਾਨੀ ਸੁਨ ਜੰਮੂ ਵਿੱਚ ਸਮਾਰਟ ਸਿਟੀ ਲਿਮਿਟਿਡ ਦੀ ਪੇਸ਼ਰਫਤ ਦਾ ਕਿੱਦਾਂ ਜਾਇਜ਼ਾ। ਹੁਣ ਖਬਰਾਂ ਤਫਸੀਲ ਨਾਲ ਸੁਣੋ। ਵਜ਼ੀਰ ਅਜ਼ਮ ਨਰਿੰਦਰ ਮੋਦੀ ਅੱਜ ਓਸਲੋ ਨਾਰਵੇ ਵਿੱਚ ਤੀਜੇ ਇੰਡੀਆ ਨੌਰਡਿਕ ਇਜਲਾਸ ਵਿੱਚ ਸ਼ਿਰਕਤ ਕਰ ਸਨਗੇ। ਇਜਲਾਸ ਦਾ ਬੁਨਿਆਦੀ ਮਕਸਦ ਟੈਕਨੋਲੋਜੀ, ਕਾਬਲੇ ਤਜਦੀਦ ਤਵਨਾਈ, ਦਫਾ ਤਜਾਰਤ ਔਰ ਬਾਕੀ ਸ਼ੋਬਿਆਂ ਵਿੱਚ ਨੌਰਡਿਕ ਮੁਲਕਾਂ ਦੇ ਨਾਲ ਜ਼ਰੂਰੀ ਸ਼ਿਰਕਤਦਾਰੀ ਕੋ ਵਾਧਾ ਦੇਣਾ ਹੈ। ਵਜ਼ਾਰਤ ਖਾਰਜਾ ਦੇ ਮੁਤਾਬਕ ਇਸ ਇਜਲਾਸ ਦੇ ਦੌਰਾਨ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੇ ਨਾਲ ਨਾਰਵੇ, ਡੈਨਮਾਰਕ, ਫਿਨਲੈਂਡ, ਆਈਸਲੈਂਡ ਔਰ ਸਵੀਡਨ ਦੇ ਵਜ਼ੀਰ ਆਜ਼ਮ ਵੀ ਸ਼ਿਰਕਤ ਕਰ ਸਨਗੇ। ਇਜਲਾਸ ਤੋਂ ਇਲਾਵਾ ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਨਾਜ ਆਈਸਲੈਂਡ ਦੇ ਵਜ਼ੀਰ ਆਜ਼ਮ ਦੇ ਨਾਲ ਦੋ ਤਰਫਾ ਮੀਟਿੰਗਾਂ ਦਾ ਇਨਕਾਦ ਕੀਤਾ। ਲੈਫਟਨੈਂਟ ਗਵਰਨਰ ਮਨੋਜ ਸਿਨਹਾ ਸੁਨ ਸਮਾਜ ਦੇ ਸਾਰਿਆਂ ਤਬਕਾਂ ਕੋ ਅਪੀਲ ਕੀਤੀ ਹੈ ਕਿ ਉਹ ਮਨਸ਼ਿਆਤ ਕੋ ਮੁਕਾਣੇ ਵਾਸਤੇ ਆਪਣਾ ਜ਼ਰੂਰੀ ਰੋਲ ਅਦਾ ਕਰਕੇ ਮਨਸ਼ਿਆਤ ਦੇ ਪੂਰੇ ਨੈਟਵਰਕ ਕੋ ਨੇਸਤੇ ਨਾਬੂਦ ਕਰਨ ਤਾਂ ਜੇ ਨਸਲ ਕੋ ਇਸ ਲਾਤ ਤੋਂ ਬਚਾਇਆ ਜਾ ਸਕੇ। ਅੱਜ ਪੁਲਵਾਮਾ ਵਿੱਚ ਨਸ਼ਾ ਮੁਕਤ ਅਭਿਆਨ ਦੇ ਤਹਿਤ ਮੁਨਾਕਿਦਾ ਇੱਕ ਬੜੀ ਪਦ ਯਾਤਰਾ ਕੋ ਝੰਡੀ ਦੱਸ ਕੇ ਰੁਖਸਤ ਕਰਨ ਤੋਂ ਬਾਅਦ ਤਕਰੀਬ ਨਾਲ ਖਿਤਾਬ ਕਰਦੇ ਹੋਇਆਂ ਲੈਫਟੀਨੈਂਟ ਗਵਰਨਰ ਸੁਨ ਆਖਿਆ ਕਿ ਪਿਛਲੇ ਇੱਕ ਮਹੀਨੇ ਦੇ ਦੌਰਾਨ ਲੋਕ ਮਨਸ਼ਿਆਤ ਦੇ ਖਿਲਾਫ ਖੜੇ ਹੋ ਗਏ ਹਨ ਔਰ ਉਹਨਾਂ ਸੁਨ ਮਨਸ਼ਿਆਤ ਦੇ ਖਿਲਾਫ ਇਕੱਠੇ ਹੋ ਕੇ ਆਵਾਜ਼ ਚਾਈ। ਉਹਨਾਂ ਸੁਨ ਆਖਿਆ ਕਿ ਬਾਰਾਮੁੱਲਾ, ਜੰਮੂ, ਸਾਂਬਾ, ਉਧਮਪੁਰ, ਕਠੁਆ ਔਰ ਬਾਕੀ ਕੁਝ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਦੇ ਨਾਲ ਨਾਲ ਉਹਨਾਂ ਦੇ ਮਾਸ ਪੇਸ ਸੁਨ ਵੀ ਇਸ ਲਾਨਤ ਕੋ ਮੁਕਾਣੇ ਦੇ ਅਜ਼ਮ ਕੋ ਦੁਹਰਾਇਆ। ਉਹਨਾਂ ਸੁਨ ਆਖਿਆ ਕਿ ਅਭਿਆਨ ਦੇ ਤਹਿਤ ਹੁਣ ਤੀਕਰ ਯੂਟੀ ਵਿੱਚ 3,09,000 ਬੇਦਾਰੀ ਪ੍ਰੋਗਰਾਮ ਮੁਨਾਕਿਦ ਕੀਤੇ, 897 ਡਰੱਗ ਸਮਗਲਰਾਂ ਕੋ ਗ੍ਰਿਫਤਾਰ ਕੀਤਾ, ਜਦੋਂ ਕਿ 49 ਜਾਇਦਾਦਾਂ ਕੋ ਜ਼ਬਤ ਕੀਤਾ। ਵਾਜ਼ਿਆ ਰਹੇ ਵਿੱਚ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸੁਨ 100 ਦਿਹਾੜਿਆਂ ਤੋਂ ਮੁਸ਼ਤਮਿਲ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੀ ਸ਼ੁਰੂਆਤ 11 ਅਪ੍ਰੈਲ ਕੋ ਜੰਮੂ ਤੋਂ ਕੀਤੀ ਸੀ। ਇਸ ਤੋਂ ਪਿੱਛੇ ਪੁਲਿਸ, ਇੰਤਜ਼ਾਮੀਆ ਅਤੇ ਬਾਕੀ ਮਹਿਕਮਿਆਂ ਸੁਨ ਮਨਸ਼ਿਆਤ ਦੇ ਨੈਟਵਰਕ ਕੋ ਮੁਕਾਣੇ ਵਿੱਚ ਮੁੱਚ ਪੇਸ਼ਰਫਤ ਹਾਸਲ ਕੀਤੀ। ਐਲ ਜੀ ਸੁਨ ਇਸ ਧੰਦੇ ਵਿੱਚ ਮੁਲਵਸ ਨਫਰਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨੇ ਦਾ ਆਖਦੇ ਹੋਇਆ ਆਖਿਆ ਕਿ ਇੱਕ ਤਰਫ ਡਰੱਗ ਸਮਗਲਰਾਂ ਕੋ ਮੁਕਾਣੇ ਵਾਸਤੇ ਮੁਨਜ਼ਮ ਕਾਰਵਾਈਆਂ ਕੀਤੀਆਂ ਜਾ ਰਹੀਆਂ, ਦੂਜੀ ਤਰਫ ਇਸ ਲੱਤ ਵਿੱਚ ਫਸੇ ਨੌਜਵਾਨਾਂ ਦੇ ਇਲਾਜ ਵਾਸਤੇ ਵੀ ਲਾਜ਼ਮੀ ਕਦਮ ਚਾਏ ਜੁਲ ਰਹੇ ਹਨ।
3: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰਡ, ਆਧਾਰ ਨੰਬਰ।

ਪ੍ਰੋਗਰਾਮ ਲੈ ਕੇ ਇਸ ਵੇਲੇ ਮੈਂ ਤੁਹਾਡੇ ਨਾਲ ਹਾਂ ਸ਼ੀਨਮ। ਪਿਆਰ ਭਰਿਆ ਆਦਾਬ ਦੋਸਤੋ, ਜ਼ਿੰਦਗੀ ਇੱਕ ਅਨਮੋਲ ਤੋਹਫ਼ਾ ਹੈ ਜੋ ਸੁੱਖਾਂ, ਦੁੱਖਾਂ, ਸੰਘਰਸ਼ਾਂ ਅਤੇ ਖੁਸ਼ੀਆਂ ਦਾ ਮਿਸ਼ਰਣ ਹੈ। ਸੱਭਿਆਚਾਰ ਵਿੱਚ ਜ਼ਿੰਦਗੀ ਨੂੰ ਹੱਸ ਕੇ ਜਿਉਣਾ, ਮਿਹਨਤ ਕਰਨ ਅਤੇ ਮਾੜੇ ਸਮੇਂ ਵਿੱਚ ਹੌਸਲਾ ਨਾ ਹਾਰਨ ਦਾ ਸੰਦੇਸ਼ ਮਿਲਦਾ ਹੈ। ਇਹ ਸਕਾਰਾਤਮਕਤਾ ਪਰਿਵਾਰਕ ਪਿਆਰ ਅਤੇ ਸਬਰ ਸੰਤੋਖ ਨਾਲ ਭਰਪੂਰ ਇੱਕ ਸੁੰਦਰ ਜਿਹਾ ਸਫ਼ਰ ਹੈ। ਜ਼ਿੰਦਗੀ ਦੇ ਵਿੱਚ ਸਕਾਰਾਤਮਕ ਨਜ਼ਰੀਆ, ਜ਼ਿੰਦਗੀ ਵਿੱਚ ਉਤਰਾਓ ਚੜਾਓ ਆਉਂਦੇ ਰਹਿੰਦੇ ਹਨ, ਪਰ ਸਾਨੂੰ ਹਮੇਸ਼ਾ ਆਸ਼ਾਵਾਦੀ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਆਸ਼ਾਵਾਦੀ ਹੋਵਾਂਗੇ ਤਾਂ ਇਹ ਔਕੜਾਂ ਲਹਿਰਾਂ ਦੀ ਤਰ੍ਹਾਂ ਸਾਡੇ ਉੱਪਰੋਂ ਦੀ ਗੁਜ਼ਰ ਜਾਣਗੀਆਂ, ਪਰ ਜੇਕਰ ਅਸੀਂ ਨਿਰਾਸ਼ਾਵਾਦ ਦਾ ਪੱਲਾ ਫੜ ਲਿਆ ਤਾਂ ਸਾਨੂੰ ਇਹ ਨਾਲ ਹੀ ਹੜਾ ਕੇ ਲੈ ਜਾਣਗੀਆਂ। ਜੇਕਰ ਸਾਨੂੰ ਆਪਣੇ ਆਪ ਉੱਤੇ ਆਤਮ ਵਿਸ਼ਵਾਸ ਹੋਵੇ ਤਾਂ ਕਾਮਯਾਬੀ ਸਾਡੇ ਨਾਲ ਹੁੰਦੀ ਹੈ। ਸੱਚੀ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਜੀਵਨ ਵਿੱਚ ਵੱਡੀਆਂ ਮੰਜ਼ਿਲਾਂ ਪਾਉਣ ਲਈ ਛੋਟੀਆਂ ਛੋਟੀਆਂ ਗੱਲਾਂ ਨੂੰ ਭੁਲਾਉਣਾ ਪੈਂਦਾ ਹੈ ਅਤੇ ਨਿਮਰਤਾ ਦੇ ਨਾਲ ਅੱਗੇ ਵਧਣਾ ਪੈਂਦਾ ਹੈ, ਸੰਘਰਸ਼ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਪਰ ਬਸ਼ਰਤੇ ਕਿ ਮਿਹਨਤ ਕਿਸੇ ਚੰਗੀ ਅਤੇ ਸਾਕਾਰ ਆਤਮਿਕ ਦਿਸ਼ਾ ਵੱਲ ਹੋਵੇ। ਗੁਰੂਆਂ ਦੀ ਸਿੱਖਿਆ, ਪੀਰਾਂ ਦੀ ਨਿਰਦੇਸ਼ਨਾ ਇਹੀ ਹੈ ਕਿ ਸਬਰ ਸੰਤੋਖ ਦੇ ਨਾਲ ਅੱਗੇ ਵਧਿਆ ਜਾਵੇ ਅਤੇ ਮੌਜੂਦਾ ਹਾਲਾਤ ਦੇ ਵਿੱਚ ਖੁਸ਼ ਰਹਿਣਾ ਸਿੱਖਣਾ ਪਵੇਗਾ ਅਤੇ ਇੱਕ ਸੱਚਾ ਸੁੱਚਾ ਜੀਵਨ ਜਿਉਇਆ ਜਾਵੇ। ਪੌਣਾ ਨੂੰ ਲਾਇਆ ਕਿਸੇ ਨੇ ਜਾਗ, ਇਹ ਜ਼ਹਿਰਾਂ ਦਾ ਚਿਹਰਾ ਹੀ ਬਦਲ ਗਿਆ ਹੈ ਹੱਸਦੇ ਹੋਏ ਸ਼ਹਿਰਾਂ ਦਾ। ਪਾਇਆ ਨਾ ਪਾਰ ਕਿਸੇ ਨੇ ਰੱਬ ਦਿਆਂ ਰੰਗਾਂ ਦਾ, ਲੱਭਦਾ ਨਾ ਆਰ ਕੋਈ ਵੀ ਕੁਦਰਤ ਦਿਆਂ ਕਹਿਰਾਂ ਦਾ। ਸਭ ਕੁਛ ਉਸ ਰੱਬ ਰਹਿਮਾਨ ਦੇ ਹੱਥ ਹੈ। ਹਰ ਚੀਜ਼ ਦੇ ਵਿੱਚ ਉਸਦੀ ਇੱਕ ਪਲਾਨਿੰਗ ਅਤੇ ਵਿਉਂਤਬੰਦੀ ਹੈ ਜੋ ਅਸੀਂ ਨਹੀਂ ਜਾਣਦੇ, ਸਿਰਫ ਉਹ ਜਾਣਦਾ ਹੈ। ਜ਼ਿੰਦਗੀ ਦੇ ਵਿੱਚ ਦੂਜਿਆਂ ਨੂੰ ਪਿੱਛੇ ਗਿਰਾ ਕੇ ਆਪ ਅੱਗੇ ਨਿਕਲਣ ਦਾ ਜੋ ਸੋਚਦੇ ਹਨ, ਪਰ ਉਹਨਾਂ ਨੇ ਦੌੜ ਉੱਥੋਂ ਹੀ ਸ਼ੁਰੂ ਕਰਨੀ ਹੈ ਜਿੱਥੋਂ ਇੱਕ ਦਿਨ ਦੌੜੇ ਸੀ, ਕਿਉਂਕਿ ਰੱਬ ਦੇ ਕਹਿਰ ਦਾ ਜਾਂ ਫਿਰ ਰੱਬ ਦੀ ਵਿਉਂਤਬੰਦੀ ਦਾ ਰੱਬ ਨੂੰ ਹੀ ਪਤਾ ਹੁੰਦਾ ਹੈ ਅਤੇ ਉਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਨਿਤਾਣ ਹੈ, ਨਿਆਸਰਿਆਂ ਦਾ ਆਸਰਾ ਹੈ, ਨਿਓਟਿਆਂ ਦੀ ਓਟ ਹੈ। ਅਤੇ ਉਹ ਜਾਣਦਾ ਹੈ ਕਿ ਜਿਸ ਨੂੰ ਪਿੱਛੇ ਪਛਾੜਨ ਲਈ ਜਾਂ ਫਿਰ ਧਕੇਲਣ ਲਈ ਕਿਸੇ ਹੱਥਾਂ ਜਾਂ ਪੈਰਾਂ ਨੇ ਕੋਸ਼ਿਸ਼ ਕੀਤੀ ਹੈ ਅਤੇ ਉਹ ਆਪਣੇ ਆਪ ਬਾਂਹ ਫੜ ਕੇ ਅੱਗੇ ਖਿੱਚ ਲੈਂਦਾ ਹੈ। ਇਹ ਜ਼ਿੰਦਗੀ ਦਾ ਸਭ ਤੋਂ ਬੜਾ ਰੱਬ ਵੱਲੋਂ ਸਿਧਾਂਤ ਹੈ ਕਿ ਜਿਸ ਨੂੰ ਉਹ ਰੱਖੇ

ਦੋਸਤੋ, ਜੀਵਨ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਪਿਆਰ, ਨਿੱਘ, ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਇਹ ਸਾਨੂੰ ਸਮਾਜਿਕ ਅਤੇ ਬੌਧਿਕ ਰੂਪ ਵਿੱਚ ਮਜ਼ਬੂਤ ਬਣਾਉਂਦੀ ਹੈ। ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ, ਇਹ ਹਿੰਮਤਾਂ ਅਤੇ ਦ੍ਰਿੜਤਾ ਨੂੰ ਦਰਸਾਉਂਦਾ ਹੈ। ਔਖਾ ਕੰਮ ਨਾ ਕੋਈ ਜਹਾਨ ਉੱਤੇ, ਕਰਨਾ ਸਦਾ ਹੈ ਆਰੰਭ ਔਖਾ। ਕਿ ਸਿਰਫ ਸ਼ੁਰੂ ਕਰਨਾ ਹੀ ਕੰਮ ਨੂੰ ਔਖਾ ਹੁੰਦਾ ਹੈ, ਫਿਰ ਕੋਈ ਵੀ ਕੰਮ ਔਖਾ ਨਹੀਂ ਹੈ। ਤੁਹਾਡੀ ਮਿਹਨਤ, ਤੁਹਾਡਾ ਸਬਰ, ਤੁਹਾਡਾ ਸੰਤੋਖ ਅਤੇ ਉੱਪਰ ਵਾਲੇ ਦੀ ਰਹਿਮਤ ਅਤੇ ਉਸਦੀ ਰਜ਼ਾ ਵਿੱਚ ਜੇਕਰ ਮਿਹਨਤ ਹੰਭਲਾ ਮਾਰਿਆ ਜਾਵੇ ਅਤੇ ਦੂਜਿਆਂ ਨੂੰ ਆਦਰ ਸਤਿਕਾਰ ਦੇ ਨਾਲ ਉਹਨਾਂ ਦੀ ਬਣਦੀ ਥਾਂ ਦਿੱਤੀ ਜਾਵੇ, ਤਾਂ ਕੋਈ ਵੀ ਕੰਮ ਸਫਲ ਅਤੇ ਔਖਾ ਨਹੀਂ ਹੋਏਗਾ। ਜ਼ਿੰਦਗੀ ਨੂੰ ਸਫਲ ਬਣਾਉਣ ਲਈ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਰੱਬ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਜੇਕਰ ਆਪਾਂ ਜ਼ਿੰਦਗੀ ਦੇ ਸੰਦਰਭ ਵਿੱਚ ਬੱਚਿਆਂ ਨੂੰ ਅਤੇ ਔਰਤਾਂ ਨੂੰ ਦੇਖੀਏ ਤਾਂ ਉਹਨਾਂ ਦੀ ਇੱਕ ਖਾਸ ਜਗ੍ਹਾ ਹੈ। ਵੈਸੇ ਤਾਂ ਸਾਰਾ ਜੀਵਨ ਹੀ ਮਨੁੱਖ ਖਾਤਰ ਹੈ, ਪਰ ਫਿਰ ਵੀ ਜਿਵੇਂ ਇਨਸਾਨ ਦੇ ਵਿੱਚ ਮਰਦ, ਔਰਤ, ਬੱਚੇ, ਬਜ਼ੁਰਗ ਬਣਾਏ ਹਨ, ਉਸੇ ਤਰ੍ਹਾਂ ਪਸ਼ੂ, ਪੰਛੀ, ਕਾਇਨਾਤ, ਬਨਸਪਤੀ, ਘਾਹ, ਪੌਦੇ, ਪੇੜ, ਫੁੱਲ ਬਹੁਤ ਕੁਛ ਸਾਜਿਆ ਹੈ। ਇਸੇ ਤਰ੍ਹਾਂ ਹੀ ਇੱਕ ਫੁੱਲ ਸਾਡੀ ਜ਼ਿੰਦਗੀ ਦੇ ਵਿੱਚ ਬੱਚੇ ਹਨ, ਘਰ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ। ਉਹਨਾਂ ਦੀਆਂ ਮਾਸੂਮ ਹਰਕਤਾਂ, ਹਾਸੇ, ਸਵਾਲ ਜੀਵਨ ਨੂੰ ਅਰਥ ਦਿੰਦੇ ਹਨ। ਬੱਚਿਆਂ ਨਾਲ ਸਮਾਂ ਬਿਤਾਉਣਾ ਤਣਾਅ ਨੂੰ ਦੂਰ ਕਰਦਾ ਹੈ ਅਤੇ ਸਾਨੂੰ ਮੁੜ ਬਚਪਨ ਦੀਆਂ ਯਾਦਾਂ ਦੇ ਵਿੱਚ ਲੈ ਜਾਂਦਾ ਹੈ। ਜਦ ਜਦ ਵੀ ਮੈਂ ਤੈਨੂੰ ਮਿਲਿਆ, ਮੈਂ ਆਪਣੀ ਮੈਂ ਨਾਲ ਹੀ ਮਿਲਿਆ ਪੂਰੇ ਦਾ ਪੂਰਾ। ਜਦ ਜਦ ਵੀ ਮੈਂ ਤੈਨੂੰ ਮਿਲਿਆ, ਆਪਣੀ ਮੈਂ ਦੇ ਨਾਲ ਹੀ ਮਿਲਿਆ ਪੂਰੇ ਦਾ ਪੂਰਾ। ਆਪਣਾ ਕੋਈ ਵੀ ਟੁਕੜਾ ਖਿਲਰਨ ਨਹੀਂ ਦਿੱਤਾ, ਮੈਂ ਤੈਨੂੰ ਮਿਲਣ ਵੇਲੇ ਕੋਈ ਮਖੌਟਾ ਨਹੀਂ ਚਾੜਿਆ, ਪਰ ਹੁਣ ਬੜੇ ਮਖੌਟੇ ਨੇ, ਬੜੇ ਟੁਕੜੇ ਖਿਲਰੇ ਨੇ, ਹੁਣ ਤੇਰਾ ਸਾਹਮਣਾ ਨਹੀਂ ਕਰ ਹੋਣਾ, ਮੁਲਾਕਾਤ ਰਹਿਣ ਦੇ ਸੰਭਵ ਨਹੀਂ, ਮੇਰਾ ਪੂਰੇ ਦਾ ਪੂਰਾ ਆਉਣਾ। ਦੋਸਤੋ, ਅਸੀਂ ਜੇਕਰ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਖੁਸ਼ਹਾਲ ਚਾਹੁੰਦੇ ਹਾਂ ਤਾਂ ਅਸੀਂ ਗੱਲ ਕਰਦੇ ਸੀ ਕਿ ਸਾਡੀ ਜ਼ਿੰਦਗੀ ਦੇ ਇੱਕ ਬਹੁਤ ਹੀ ਪਿਆਰੇ ਫੁੱਲ, ਬਹੁਤ ਖੁਸ਼ਹਾਲ ਬਹਾਰ ਜੋ ਹੈ ਉਹ ਸਾਡੇ ਬੱਚੇ, ਸਾਡਾ ਭਵਿੱਖ ਹਨ। ਬੱਚਿਆਂ ਨੂੰ ਸਹੀ ਸੰਸਕਾਰ, ਆਪਣੀ ਭਾਸ਼ਾ, ਅਮੀਰ ਸੱਭਿਆਚਾਰ ਸਿਖਾਉਣਾ ਬਹੁਤ ਜ਼ਰੂਰੀ ਹੈ। ਨਾਨੀਆਂ, ਦਾਦੀਆਂ ਦੀਆਂ ਕਹਾਣੀਆਂ ਰਾਹੀਂ ਬੱਚਿਆਂ ਨੂੰ ਇਮਾਨਦਾਰੀ, ਹਿੰਮਤ ਵਾਲੇ ਗੁਣ ਸਿਖਾਏ ਜਾ ਸਕਦੇ ਹਨ, ਤਾਂ ਜੋ ਉਹ ਜ਼ਿੰਦਗੀ ਪ੍ਰਤੀ ਸਕਾਰਾਤਮਕ ਸੋਚ ਰੱਖਣ ਵਾਲੇ ਬਣਨ। ਬੱਚਿਆਂ ਦਾ ਜੀਵਨ ਉਹਨਾਂ ਦੇ ਮਾਪਿਆਂ ਦੇ ਉੱਤੇ ਨਿਰਭਰ ਕਰਦਾ ਹੈ। ਉਹਨਾਂ ਨੂੰ ਪਿਆਰ ਅਤੇ ਅਨੁਸ਼ਾਸਨ ਦਾ ਸੰਤੁਲਿਤ ਸਿਖਾਉਣਾ ਚਾਹੀਦਾ ਹੈ। ਬੱਚਿਆਂ ਨੂੰ ਸਿਹਤਮੰਦ ਵਾਤਾਵਰਣ ਦੇਣਾ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਹੀ ਸੱਚੀ ਪਾਲਣਾ ਪੋਸ਼ਣਾ ਹੈ। ਜੇਕਰ ਚੰਗਾ ਪਾਲਣ ਪੋਸ਼ਣ ਹੋਵੇਗਾ ਤਾਂ ਅੱਗੇ ਵਾਲੀਆਂ ਜ਼ਿੰਦਗੀਆਂ, ਅੱਗੇ ਵਾਲੇ ਜੀਵਨ ਬੜੇ ਖੁਸ਼ਹਾਲ, ਇਮਾਨਦਾਰੀ ਭਰਪੂਰ ਅਤੇ ਸੋਹਣੇ ਸਮਾਜ ਸਿਰਜੇ ਜਾ ਸਕਦੇ ਹਨ। ਜੇਕਰ ਔਰਤ, ਜੋ ਕਿ ਰੱਬ ਦਾ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਤੋਹਫ਼ਾ ਹੈ ਜ਼ਿੰਦਗੀ ਦੇ ਵਿੱਚ, ਦੇਖਿਆ ਜਾਵੇ ਕਿ ਮਾਂ, ਭੈਣ, ਪਤਨੀ, ਧੀ ਦੇ ਰੂਪ ਵਿੱਚ ਮਾਣ ਸਤਿਕਾਰ ਦੀ ਹੱਕਦਾਰ ਹੈ। ਜਿੱਥੇ ਉਹ ਘਰ ਅਤੇ ਸਮਾਜ ਦੀ ਨੀਂਹ ਹੈ, ਉੱਥੇ ਉਸ ਦੀਆਂ ਬਹਾਦਰੀ ਦੀਆਂ ਮਿਸਾਲਾਂ ਵੀ ਕਾਇਮ ਹਨ। ਆਧੁਨਿਕ ਜੀਵਨ ਦੇ ਵਿੱਚ ਔਰਤਾਂ ਪੜ੍ਹੀਆਂ ਲਿਖੀਆਂ ਖੇਤੀਬਾੜੀ ਨੌਕਰੀਆਂ ਦੇ ਰਾਹੀਂ ਬਰਾਬਰੀ ਸਾਬਤ ਕਰ ਰਹੀਆਂ ਹਨ। ਹਾਲਾਂਕਿ ਲਿੰਗਕ ਭੇਦਭਾਵ ਵਰਗੀਆਂ ਚੁਣੌਤੀਆਂ ਵੀ ਹਾਲੇ ਸਾਡੇ ਸਮਾਜ ਦੇ ਵਿੱਚ ਮੌਜੂਦ ਹਨ। ਚੰਗਾ ਹੋਵੇ ਕਿ ਇਹਨਾਂ ਪਾੜਿਆਂ ਨੂੰ ਮੇਲ ਕੇ ਸੋਹਣੇ ਜੀਵਨ, ਸੋਹਣੀ ਜ਼ਿੰਦਗੀ ਦੇ ਨਿਰਮਾਣ ਕੀਤੇ ਜਾਣ। ਕਿਹਾ ਤਾਂ ਇਹ ਜਾਂਦਾ ਹੈ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਰਿਪੀਟ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਔਰਤ ਨੂੰ ਉੱਚਾ ਦਰਜਾ ਦਿੱਤਾ ਜਾਵੇ, ਮਾਂ, ਭੈਣ, ਪਤਨੀ, ਪ੍ਰੇਮਿਕਾ, ਧੀ ਦੇ ਰੂਪ ਵਿੱਚ ਔਰਤ ਜ਼ਿੰਦਗੀ ਦਾ ਇੱਕ ਬਹੁਤ ਹੀ ਖੂਬਸੂਰਤ ਹਿੱਸਾ ਹੈ। ਅਤੇ ਜੇਕਰ ਸਮਝਿਆ ਜਾਵੇ ਪੰਜਾਬੀ ਜੀਵਨ ਵਿੱਚ ਔਰਤਾਂ ਘਰ ਦੀ, ਰਿਪੀਟ, ਜੀਵਨ ਵਿੱਚ ਔਰਤਾਂ ਘਰ ਦੀ ਰੀੜ੍ਹ ਦੀ ਹੱਡੀ ਹਨ। ਉਹ ਮਾਂ ਵਜੋਂ ਸੰਸਕਾਰ, ਭੈਣ ਵਜੋਂ ਪਿਆਰ, ਪਤਨੀ ਵਜੋਂ ਸਹਿਯੋਗ ਦਿੰਦੀਆਂ ਹਨ।

ਗੱਲਾਂ ਗੱਲਾਂ ਵਿੱਚ ਆਖਿਆ ਮੈਂ ਬਹੁਤ ਗਹਿਰੀ ਹੈ ਤੂੰ। ਗੱਲਾਂ ਗੱਲਾਂ ਵਿੱਚ ਆਖਿਆ ਮੈਂ ਬਹੁਤ ਗਹਿਰੀ ਹੈ ਤੂੰ। ਉਹ ਮੁਸਕਰਾਈ ਤੇ ਆਖਿਆ ਫਿਰ ਡੁੱਬ ਕਿਉਂ ਨਹੀਂ ਜਾਂਦਾ। ਉਦੋਂ ਦਾ ਹੈਰਾਨ ਹੋਇਆ ਮੈਂ, ਕਿਤਾਬਾਂ ਫਰੋਲੀ ਜਾਨਾ ਜਵਾਬ ਨਹੀਂ ਲੱਭਦਾ। ਉਦੋਂ ਦੀ ਸ਼ਾਂਤ ਬੈਠੀ ਉਹ, ਜਿਵੇਂ ਹੋਰ ਗਹਿਰੀ ਹੋ ਗਈ ਹੋਵੇ।

ਜ਼ਿੰਦਗੀ ਰੱਬ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਹੈ। ਇਹ ਸਿਰਫ ਸਾਹ ਲੈਣ ਦਾ ਨਾਮ ਨਹੀਂ, ਸਗੋਂ ਕੁਝ ਕਰਕੇ ਦਿਖਾਉਣ ਦਾ, ਬਣ ਕੇ ਦਿਖਾਉਣ ਦਾ ਨਾਮ ਹੈ। ਚੰਗੇ ਇਨਸਾਨ ਬਣਨਾ, ਇਨਸਾਨਾਂ ਦੀ ਸੇਵਾ ਕਰਨਾ, ਜਾਂ ਫਿਰ ਕੁਝ ਦੁਨੀਆ ਦੇ ਲਈ ਨਵਾਂ ਕਰ ਜਾਣਾ, ਨਵਾਂ ਸਿਰਜ ਜਾਣਾ ਅਤੇ ਨਵੇਂ ਰਾਹ ਕੱਢ ਜਾਣੇ, ਇਹੀ ਜ਼ਿੰਦਗੀ ਹੈ। ਦੂਜਿਆਂ ਦੇ ਲਈ ਜੀਣਾ, ਆਪਣੇ ਆਪ ਨੂੰ ਵੀ ਇੱਕ ਸੰਤੁਸ਼ਟ ਮਨੁੱਖ ਬਣਾਉਣਾ। ਜ਼ਿੰਦਗੀ ਹਮੇਸ਼ਾ ਫੁੱਲਾਂ ਦੀ ਸੇਜ ਨਹੀਂ ਹੈ, ਇਸ ਵਿੱਚ ਕਈ ਮੁਸ਼ਕਲਾਂ ਆਉਂਦੀਆਂ ਨੇ। ਪੜ੍ਹਾਈ ਦਾ ਦਬਾਅ, ਪ੍ਰੀਖਿਆ, ਮਿਹਨਤ ਕਰਨ ਦੀਆਂ ਚੁਣੌਤੀਆਂ, ਇਹ ਮੁਸ਼ਕਲਾਂ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਹੋਵੇਗਾ, ਜੋ ਸਾਨੂੰ ਮਜ਼ਬੂਤ ਬਣਾ ਦੇਣਗੀਆਂ, ਸਾਨੂੰ ਅੱਗੇ ਵਧਣਾ ਸਿਖਾਉਣਗੀਆਂ। ਮਾਂ ਬਾਪ, ਦੋਸਤਾਂ, ਅਧਿਆਪਕਾਂ, ਰਿਸ਼ਤੇਦਾਰਾਂ ਅਤੇ ਜਾਣ ਪਹਿਚਾਣ ਵਾਲਿਆਂ ਦੇ ਨਾਲ ਤੰਦਾਂ ਜੁੜੀਆਂ ਹੋਈਆਂ ਹਨ ਅਤੇ ਇਹੀ ਜ਼ਿੰਦਗੀ ਹੈ। ਨਵੀਆਂ ਚੀਜ਼ਾਂ ਸਿੱਖਣਾ, ਖੇਡਣਾ, ਸਫਲਤਾ ਪ੍ਰਾਪਤ ਕਰਨਾ, ਆਪਣੇ ਸੁਪਨਿਆਂ ਨੂੰ ਦੇਖਣਾ ਅਤੇ ਉਹਨਾਂ ਨੂੰ ਪੂਰਾ ਕਰਨਾ ਹੀ ਜੀਵਨ ਹੈ। ਜ਼ਿੰਦਗੀ ਇੱਕ ਯਾਤਰਾ ਹੈ, ਹਰ ਪਲ ਦਾ ਆਨੰਦ ਲੈਣਾ ਚਾਹੀਦਾ ਹੈ। ਹਮੇਸ਼ਾ ਸੱਚਾਈ, ਇਮਾਨਦਾਰੀ ਦੇ ਰਸਤੇ 'ਤੇ ਚੱਲਣਾ ਅਤੇ ਆਪਣੀ ਜ਼ਿੰਦਗੀ ਨੂੰ ਸਾਰਥਕ ਅਤੇ ਖੁਸ਼ਹਾਲ ਬਣਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਖੂਹ ਵਿਡਾਂ ਦੀ ਦੋਸਤੀ, ਫੁੱਲਦਾ ਵਿੱਚ ਹੈ ਜੱਗ, ਤੈ ਚਾਦਰ ਦੇ ਦੋਸੜੇ, ਖਿੱਲਾਂ ਪੁੱਜਦੀ ਅੱਗ, ਕੀ ਲੈਣਾ ਸਰਨਾਵਿਆਂ, ਥੋ ਪਤਾ ਤੂੰ ਜਾਣ, ਇੱਕ ਨਿਸ਼ਾਨੀ ਇਸ਼ਕ ਦੀ ਲੱਗੀ ਅੱਗ ਮਕਾਨ, ਕੀ ਮਿਲਣਾ ਰੂਹ ਫੋਲ ਕੇ ਧੋਖੇ ਵਿੱਚ ਕਮਾਲ, ਸ਼ੇਖੀ ਦੀ ਘੁੱਗ ਨੇ ਫੜਿਆ ਹੱਥ ਰੁਮਾਲ, ਵਿਹੜੇ ਚਰਖੇ ਚੂੜੀਆਂ, ਫੁਲਕਾਰੀਆਂ ਅਤੇ ਦਰਵੇਸ਼, ਚੰਦਰੇ ਲੜ ਬਣੇ ਚੁੰਨੀ ਦੇ ਰੋਮ ਦੇ ਸ਼ਬਦ ਤੂੰ ਦੇਖ, ਕੀ ਦੀਆਂ ਦੋਸਤੀਆਂ ਕੀਦੇ ਇਹ ਸਾਰੇ ਜੱਗ ਨੇ, ਕੀ ਦੀਆਂ ਦੋਸਤੀਆਂ ਕੀਦੇ ਇਹ ਸਾਰੇ ਜੱਗ ਨੇ, ਸ਼ਰਾਬ ਦੀਆਂ ਬੋਤਲਾਂ ਅਤੇ ਕੌਫੀ ਦੇ ਮੱਗ ਨੇ, ਸਾਬਤੀਆਂ ਦੇ ਗਲ ਲੱਗ ਟੁੱਟੀਆਂ ਦਾ ਇੱਕ ਵਾਸਤਾ, ਇਸ਼ਕਾਂ ਵੱਲ ਨੂੰ ਜਾਂਦਾ ਇਹ ਪੀੜਾਂ ਦਾ ਰਾਸਤਾ, ਭੁੱਲਣਾ ਯਾਰਾਨਿਓ ਪਿਆਰਾਂ ਨੂੰ ਚੇਤੇ ਕਰ ਲਿਓ, ਮੱਲਮ ਤੋਂ ਖੋਏ ਜ਼ਖਮਾਂ ਨੂੰ ਪੀੜਾਂ ਨਾਲ ਭਰ ਲਿਓ, ਹੀਰਿਆਂ ਦੇ ਨੈਣਾਂ ਵਿੱਚੋਂ ਨਿਕਲਦੇ ਹਨ ਜੋ ਤੀਰ, ਇੱਕ ਸਾਹਿਬਾਂ ਦੀ ਖੁਦਕਸ਼ੀ, ਦੂਜਾ ਮਿਰਜ਼ਾ ਵੀਰ। ਦੋਸਤੋ, ਜ਼ਿੰਦਗੀ ਵਿੱਚ ਹਰ ਕਿਸੇ ਦਾ ਕੋਈ ਨਾ ਕੋਈ ਮਕਸਦ ਜਾਂ ਫਿਰ ਟੀਚਾ ਹੋਣਾ ਬਹੁਤ ਜ਼ਰੂਰੀ ਹੈ। ਬਿਨਾਂ ਟੀਚੇ ਜਾਂ ਫਿਰ ਉਦੇਸ਼ ਤੋਂ ਜੀਵਨ ਇਉਂ ਹੁੰਦਾ ਹੈ ਜਿਵੇਂ ਮਲਾਹ ਤੋਂ ਬਿਨਾਂ ਕਿਸ਼ਤੀ। ਇੱਕ ਸਪੱਸ਼ਟ ਟੀਚਾ ਸਾਨੂੰ ਇੱਕ ਵਿਸ਼ੇਸ਼ ਮੰਜ਼ਿਲ ਵੱਲ ਸੇਧ ਦਿੰਦਾ ਹੈ। ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਸੀਂ ਉਸੇ ਦਿਸ਼ਾ ਵੱਲ ਮਿਹਨਤ ਕਰ ਸਕਦੇ ਹਾਂ ਅਤੇ ਕੋਸ਼ਿਸ਼ ਕਰ ਸਕਦੇ ਹਾਂ ਅਤੇ ਲਗਨ ਦੇ ਨਾਲ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ। ਆਪਣੇ ਜੀਵਨ ਨੂੰ ਅਨੁਸ਼ਾਸਿਤ ਬਣਾਉਣਾ ਚਾਹੀਦਾ ਹੈ ਅਤੇ ਤਾਂ ਹੀ ਅਸੀਂ ਟੀਚੇ ਨੂੰ ਪੂਰਾ ਕਰ ਸਕਦੇ ਹਾਂ ਅਤੇ ਉਦੇਸ਼ ਨੂੰ ਪਾ ਕੇ ਇੱਕ ਸਫਲ ਜ਼ਿੰਦਗੀ ਜਿਉਂ ਸਕਦੇ ਹਾਂ। ਮਿੱਟੀ ਅੱਗ 'ਤੇ ਪਾਣੀ ਛੁੱਪੈ, ਤਾਂ ਹੀ ਹਵਾ ਮਰ ਜਾਣੀ ਚੁੱਪੈ, ਇਹਦਾ ਮਤਲਬ ਕੀ ਸਮਝਾਂ,

ਕੰਧ ਟੁੱਟੀ ਤੇ ਤਾਣੀ ਚੁੱਪ ਹੈ, ਕੀ ਬੋਲਾਂ ਤੇ ਕੀ ਨਾ ਬੋਲਾਂ, ਮੇਰੀ ਅਸਲ ਕਹਾਣੀ ਚੁੱਪ ਹੈ। ਝਿੜਕਣ ਵਾਲੇ ਧੋਖੇ ਵਿਚਨੇ ਪਾਣੀ ਵਿੱਚ ਮਧਾਣੀ ਚੁੱਪ ਹੈ, ਤੇਰੇ ਨਾਲ ਸੀ ਪਹਿਲਾਂ ਪਾਉਂਦੀ, ਹੁਣ ਕਿਉਂ ਜਿੰਦ ਨਿਮਾਣੀ ਚੁੱਪ ਹੈ। ਬੋਲ ਰਹੀ ਹੈ ਅੱਖਾਂ ਵਾਲੀ, ਅੰਨੀ ਬੋਲੀ ਕਾਣੀ ਚੁੱਪ ਹੈ, ਚੁੱਪ ਦੇ ਅੱਗੇ ਚੁੱਪ ਹੈ ਤਾਹਿਰਾ, ਤਦ ਤੱਕ ਹੋਰ ਹੰਢਾਣੀ ਚੁੱਪ ਹੈ। ਦੋਸਤੋ, ਜ਼ਿੰਦਗੀ ਦੇ ਵਿੱਚ ਸਿਰਫ ਜੋ ਬੁਰਾ ਹੋ ਰਿਹਾ ਹੈ ਉਸਨੂੰ ਚੁੱਪ ਕਰਕੇ ਦੇਖਦੇ ਰਹਿਣਾ, ਬਰਦਾਸ਼ਤ ਕਰਨਾ, ਇਹ ਵੀ ਸਾਡੇ ਸਮਾਜਾਂ ਨੂੰ ਉਜਾੜ ਦਿੰਦਾ ਹੈ। ਜੋ ਸਹੀ ਹੈ ਸਹੀ ਕਹਿਣਾ ਅਤੇ ਜੋ ਬੁਰਾ ਹੈ ਬੁਰਾ ਕਹਿਣਾ, ਅਤੇ ਜੋ ਝੂਠ ਹੈ ਝੂਠ ਕਹਿਣਾ ਅਤੇ ਜੋ ਸੱਚ ਹੈ ਉਸਨੂੰ ਸੱਚ ਕਹਿਣਾ ਸਿੱਖ ਜਾਈਏ। ਚਾਹੇ ਬੇਸ਼ੱਕ ਬਹੁਤ ਮੁਸ਼ਕਿਲ ਹੈ, ਪਰ ਫਿਰ ਵੀ ਸਫਲ ਸਮਾਜ ਸਿਰਜਣ ਦੇ ਲਈ ਉਹ ਯੋਧੇ ਜ਼ਿੰਦਗੀ ਨੂੰ ਜਿਉਂਦੇ ਨਹੀਂ, ਜ਼ਿੰਦਗੀਆਂ ਦੇ ਵਿੱਚ ਅਮਰ ਹੋ ਜਾਂਦੇ ਹਨ।

ਇਸੀ ਦੋਸਤੋ ਸਾਡੇ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਤੇ ਇਸ ਦੇ ਨਾਲ ਹੀ ਆਪਣੀ ਦੋਸਤ ਸ਼ੀਨਮ ਨੂੰ ਦਿਓ ਇਜਾਜ਼ਤ, ਫੇਰ ਮਿਲਾਂਗੇ ਉਦੋਂ ਤੱਕ ਲਈ ਰੱਬ ਰਾਖਾ।

ਆਕਾਸ਼ਵਾਣੀ ਸ੍ਰੀਨਗਰ ਤੋਂ ਗੋਜਰੀ ਪ੍ਰੋਗਰਾਮ ਸੁਣਨ ਵਾਲੀ ਖਿਦਮਤ ਮਾਂ ਥਾਰਾ ਮੇਜ਼ਬਾਨ ਡਾਕਟਰ ਅਲਤਾਫ ਨਿਜ਼ਾਮੀ ਦੀ ਤਰਫੋਂ ਖਲੂਸ ਮੁਹੱਬਤ ਅਤੇ ਅਕੀਦਤ ਭਰਿਓ ਅਸਲਾਮ ਸੱਜਣੋ ਅਤੇ ਮਿਹਰਬਾਨੋ ਉਮੀਦ ਕਰਾਂ ਖੈਰ ਸੁੱਖੇ ਨਾਲ ਹੋਵੇਗਾ ਅਤੇ ਆਪਣੋ ਮਨਚਾਹੇ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਉਸੇ ਖਲੂਸ ਉਸੇ ਅਕੀਦਤ ਅਤੇ ਉਸੇ ਮੁਹੱਬਤ ਦੇ ਨਾਲ ਸੁਣ ਰਿਹਾ ਹੋਵੇਗਾ ਅਤੇ ਆਮ ਵੀ ਬੜਾ ਤੰਗ ਮਾਰਾਂ ਉਮੀਦ ਮਾਰਾਂ ਕਿ ਮਾਰਾ ਸੱਜਣ ਆਪਣੀ ਰਾਏ ਆਪਣੀ ਗੱਲਬਾਤ ਆਪਣਾ ਮਸ਼ਵਰਾ ਮਾਰਾ ਤੱਕ ਪਹੁੰਚਾਤਾ ਨਹੀਂ ਅਤੇ ਪ੍ਰੋਗਰਾਮ ਗਜ਼ਰੀ ਹੈ ਇਸੇ ਤਰ੍ਹਾਂ ਮਾਰੇ ਨਾਲ ਜੁੜਿਆ ਰਹੀ ਸੱਜਣੋ ਅੱਜ ਹਮ ਗੱਲ ਕਰ ਰਹੇ ਹਾਂ ਗੁਜਰ ਬੱਕਰਵਾਲ ਕਬਾਇਲ ਕੀ ਮੌਸਮੀ ਹਿਜਰਤ ਅਤੇ ਇਸ ਸਫ਼ਰ ਕੇ ਬਾਰੇ।

ਗਰਾਇਆਂ ਤੇ ਕੂਚ ਕਰਨ ਕੋ ਸਾਮਾਨ ਅਜੀਬ ਹੋਵੇ ਤੈ ਮਰਦ ਸਰਗੀ ਨਾ ਜਾਗੀ ਆਪਣਾ ਬਜ਼ੁਰਗਾਂ ਤੇ ਅਜ਼ੀਜ਼ਾਂ ਕੀ ਕਬਰਾਂ ਪਰ ਹਾਜ਼ਰੀ ਦੀ ਤੇ ਫਤਿਹ ਖੁਆਨੀ ਕਰੀ ਇਚਰ ਤੱਕ ਕਲ ਸਿਰੀ ਮੱਕਾ ਆਟਾ ਮਾਂ ਦੇਸੀ ਘੀ ਸੱਟ ਗਏ ਜਿਹੜੀ ਹੈ ਕੜਾਹੀ ਤਿਆਰ ਕਰੀ ਤੇ ਦੁਆ ਵਾਸਤੇ ਉਸ ਨਾ ਪੇਸ਼ ਕਰੀ ਦੁਆ ਤੇ ਬਾਅਦ ਯਾ ਕੜਾਹੀ ਅੜੋਸ ਪੜੋਸ ਮਾਂ ਤਕਸੀਮ ਕੀ ਜਾਏ ਬੱਕਰੀਆਂ ਦੀ ਜਾਤ ਨਾਲ ਬਣੀ ਵੀ ਤਰੰਗੜੀ ਮਾਂ ਕੁਝ ਮਿੱਟੀ ਤੇ ਅਲਮੋਨੀਅਮ ਕਾ ਪਾਂਡਾ ਤੇ ਕੁਝ ਉਨੀ ਲੋਈ ਵੱਧ ਗਏ ਪਾਰ ਲੈ ਜਾਣ ਵਾਲਾਂ ਕੀ ਸਪੁਰਦ ਕੀ ਜਾਈ ਤਾਂ ਜੇ ਵੇ ਉਨ ਚੀਜ਼ਾਂ ਨਾ ਮਾਲੀ ਪਰ ਪੁਚਾ ਛੋੜੀ ਜਿਹੜਾ ਕੋਲ ਕੋੜਾ ਖੱਚਰ ਹੋਵੀ ਵੇ ਪਾਂਡਾ ਤੇ ਦੀਗਰ ਜ਼ਰੂਰੀ ਚੀਜ਼ ਉਨ ਵਰ ਲੱਦ ਗਏ ਟੋਕਿਆਂ ਪੁਚਾਵੀ ਡੇਰਾ ਕੂਚ ਕਰਨ ਗਏ ਤਿਆੜੇ ਘਰ ਮਾਂ ਬਾਰੀ ਨਹੀਂ ਫੇਰਦਾ ਉਸ ਨਾ ਨਹਿ ਸਮਝੋ ਜੇ ਹੁਣ ਡੇਰਾ ਰਵਾਨਾ ਹੋ ਜੀ ਕਿਸੇ ਬੱਚਾ ਨੇ ਕੱਛ ਮਾਂ ਕੁੱਕੜੀ ਦਬਾਈ ਵੀ ਹੈ ਤੇ ਕਈ ਬੱਚੀ ਕਿਸੇ ਨਿੱਕਾ ਲਲੂਟ ਜਾਂ ਨਿੱਕਾ ਜਿਹਾ ਬਸ਼ਰੂਟ ਨਾ ਰੱਸੀ ਨਾਲ ਪਕੜ ਗਏ ਲੈ ਜਾ ਰਹੀ ਹੈ ਤੇ ਕਾਲ ਸਿਰੀ ਸਿਰਾਂ ਉੱਪਰ ਗੱਠੜੀ ਚੱਕੀ ਵੀ ਤਾਵਲਾ ਕਦਮ ਮਾਰਦੀ ਜਾ ਰਹੀ ਹੈ ਕਿਉਂ ਜੇ ਪਹਾੜਾਂ ਦੀ ਉਚਾਈ ਉਨਗੀ ਮੰਜ਼ਿਲ ਹੈ ਤੇ ਜੰਗਲਾਂ ਕੋ ਫੈਲਾਓ ਉਨਗੋ ਠਿਕਾਣੂ ਬਣਨ ਵਾਲੋ ਹੈ ਬੱਕਰੀਆਂ ਕੋ ਅੱਜੜ ਬਖ ਜਾ ਰਿਹਾ ਹੈ ਤੇ ਮੈਸ ਡੰਗਰ ਬੈਕ ਦਰ ਬਖ ਬਖ ਚੱਲ ਰਿਹਾ ਹੈ ਕੁਝ ਚੋਖਰਾਂ ਕਾ ਗਾਟਾਂ ਮਾ ਰੱਸਾ ਤੇ ਸੇਲੀ ਸੜ ਦਿੱਤੀ ਜਾਈ ਮੈਸਾਂ ਕੋ ਕਾਰਵਾਨ ਗ੍ਰਾਂ ਕਾ ਉਮਰ ਰਸੀਦਾ ਤੇ ਤਜਰਬਾਕਾਰ ਚੌਧਰੀ ਓਵੀਂ ਜਿਹੜਾ ਰਸਤਾ ਗੀ ਲੱਥੀ ਚੜੀ ਤੇ ਖੂਬ ਵਾਕਫ ਹੋਵੀਂ ਤੇ ਮੈਸਾਂ ਗੀ ਨਫਸੀਆਤ ਕਾ ਵਾਕਫਕਾਰ ਹੋਵੀਂ ਯੇ ਲੋਕ ਇਨ ਤਵੀਲ ਪਹਾੜੀ ਰਸਤਾ ਮਾਂ ਹੌਲੀ ਹੌਲੀ ਥੱਕ ਕੜਤਾ ਠੰਡਾ ਪਾਣੀ ਪੀਤਾ ਮਕਈ ਕੀ ਰੋਟੀ ਤੇ ਲੱਸੀ ਖਾਤਾ ਜਿਸ ਵੇਲੇ ਟੋਕ ਪਹੁੰਚੀ ਤਾਂ ਉਹਨਾਂ ਨਾਲ ਖਾਸੋ ਥਕਾਨ ਮਹਿਸੂਸ ਹੋਵੇ ਕਿਉਂ ਜੇ ਵੇ ਤਵੀਲ ਮੁਸਾਫਤ ਤੈਅ ਕਰ ਗਏ ਉਤ ਪਹੁੰਚੀ ਟੋਕ ਕਿਸੇ ਉੱਚੀ ਸ਼ਾਦਾਬ ਸਰਸਬਜ਼ ਜੰਗਲਾਂ ਦੇ ਵਿਚਕਾਰ ਕਈ ਖਾਲੀ ਜਗ੍ਹਾ ਜਾਂ ਉਚਾਈ ਵਾਹ ਜਗ੍ਹਾ ਜਿਤ ਨੀਲੋ ਸਬਜ਼ ਕਾ ਤੇ ਬਗੈਰ ਹੋਰ ਕੱਖ ਨਹੀਂ ਲੱਗ ਟੋਕਾਂ ਕਾ ਮਰਦ ਤੇ ਕਾਲਸੀਰੀ ਸਰਗੀਨਾ ਪੋ ਫੁੱਟ ਤੇ ਜਾਗੀ ਔਰਤ ਜਲਦੀ ਕਰੀ ਜੇ ਵੇ ਪਹਿਲਾਂ ਪਾਣੀ ਭਰ ਲਿਆਵੀਂ ਤਾਂ ਜੇ ਮੱਖਣ ਜ਼ਿਆਦਾ ਨਿਕਲੇ ਆਣ ਸਾਥ ਉਸੇ ਪਾਣੀ ਨਾਲ ਦੁੱਧ ਵੀ ਰਿੜਕੀ ਤੇ ਉਸ ਤੋਂ ਬਾਅਦ ਜਵਾਨ ਗੱਭਰੂ ਤੇ ਔਰਤ ਟੋਲੀਆਂ ਮਾਂ ਉਨ ਰਾਹਾਂ ਪਰ ਚੱਲਣ ਸ਼ੁਰੂ ਕਰੀ ਜਿਹੜਾ ਰਾਹਾਂ ਪਰ ਵੇ ਘਾਹ ਗਾ ਤੱਲਾ ਤੇ ਮਰਗਾਂ ਤੋੜੀ ਪਹੁੰਚੀ ਇਸ ਤਰ੍ਹਾਂ ਸ਼ਾਮ ਹੋਤਾ ਜੰਗਲ ਜੰਗਲ ਨਗਮਾਂ ਤੇ ਗੀਤ ਤੇ ਛੁਪਈਆ ਗੂੰਜਣ ਲੱਗ ਜਾਈ ਮਾਈਓ ਬਾਲੋ ਕੈਂਚੀ ਬਾਰਾਂ ਮਾਂ ਤੇ ਦੋ ਗਾਣਾ ਖੂਬ ਗਾਇਆ ਜੀ।

ਇਨ ਅਲਬੇਲਾ ਖਾਨਾ ਬਦੋਸ਼ ਡੇਰਾਂ ਨਾਲੋ ਨਾਲ ਕੁੱਕੂ ਦੇ ਪਪੀਓ ਆਪਣੇ ਉਡਾਨ ਭਰਨ ਲੱਗ ਜੀ। ਇਸ ਤਰ੍ਹਾਂ ਇਨਸਾਨੀ ਗੀਤ ਨਗਮਾ ਫਿਤਰਤ ਬਣ ਜੀ, ਪਰ ਇਹ ਗੀਤ ਖੁਸ਼ੀ ਕਾ ਉਸ ਵੇਲੇ ਦੁੱਖ ਵੋ ਵਾਵੇਲੋ ਬਣ ਜੀ, ਜਦ ਕੋਈ ਮਰਦ ਜਾਂ ਕਲਸੀਰੀ ਕਿਸੇ ਪਹਾੜ ਤੋਂ ਫਿਸਲ ਗਏ, ਬੁਣਾ ਲੁੜਕ ਜਾਏ ਜਾਂ ਰਿੱਛ ਸਿੰਘ ਕਾ ਹਮਲਾ ਵੋ ਸ਼ਿਕਾਰ ਹੋ ਜਾਏ। ਤਾਂ ਲੁਤਫ ਉਸ ਘੜੀ ਆਵੇ ਜਦ ਇੱਕਣ ਛੇੜ ਤੇ ਕੋਈ ਛੁਪਈਓ ਜਾਂ ਮਾਈਓ ਬੋਲੇ, ਤੇ ਦੂਜਾ ਛੇੜ ਜਾਂ ਜੰਗਲ ਤੇ ਕੋਈ ਉਪਰੋ ਮਰਦ ਜਾਂ ਕਲਸੀਰੀ ਉਸਕੋ ਜਵਾਬ ਦੇ, ਤੇ ਫਿਰ ਜਾਂ ਬੈਤਬਾਜ਼ੀ ਚਿਰੇ ਤੋੜੀ ਉਸੇ ਤਰ੍ਹਾਂ ਚਲਦੀ ਰਹੇ। ਆਤਾ ਜੇ ਵਿਸਾਖ ਨਾ ਰੇ ਮਾਂਜੀ ਕੁੱਕੂ ਰੇ ਬੋਲਿਓ, ਆਤੈ ਕਰੀਏ ਰੱਬ ਸਜਣਾ ਨਾ ਯਾਦ। ਆਤਾ ਜਾ ਵਿਸਾਖ ਨਾ ਰੇ ਮਾਂਜੀ ਮੂਆ ਵੀ ਤਲਬੀ, ਰੇ ਮਾਂਜੀ ਆਇਓ ਆਮ ਜੀਤਾ ਨਾ ਵਿਸਾਖ। ਆਤਾ ਜੇ ਵਿਸਾਖ ਕੀ ਰੇ ਮਾਂਜੀ ਕੇ ਹੈ ਨਿਸ਼ਾਨੀ, ਨੀਲਾ ਨੀਲਾ ਤੱਲਾ ਤੇ ਠੰਡਾ ਠੰਡਾ ਪਾਣੀ, ਰੇ ਮਾਂਜੀ ਆਇਓ ਆਮ ਜੀਤਾ ਨਾ ਵਿਸਾਖ। ਆਰ ਆਰ ਬਣ ਸੁਥਰੋ ਆਰ ਆਰ ਬਣ ਰਹਿ ਤੂੰ, ਯਹੀ ਅਰੇ ਆਪਣਾ ਮਾਂਝੀਆਂ ਗੀ ਕਾਰ, ਰੇ ਮਾਂਝੀ ਆਇਓ ਹਮ ਜੀਤਾ ਨਾ ਵਿਸਾਖ। ਟੋਕ ਦਰਅਸਲ ਇੱਕ ਨਿੱਕੋ ਜੋ ਗਰਾਂ ਹੋਵੇ, ਕੱਚਾ ਕੋਠਾ ਤੇ ਟਾਰਾਂ ਮਾਂ, ਇੱਕ ਬੱਖੀ ਦੁੱਧ ਦੇਣ ਵਾਲੀ ਮਹਿਸ ਤੇ ਗਾਂ ਬੱਧੀ ਵੀ ਹੋਵੀਂ, ਤੇ ਦੂਜਾ ਇਸਾ ਮਾਂ ਆਦਮੀ ਰਹਿ ਰਿਹਾ ਹੋਵੇ, ਫਰੜੋ ਮਾਲ ਤੇ ਉਸ ਨਾ ਕਿਹੜੋ ਪੁੱਛੇ, ਵੋ ਬਾਹਰ ਖੜਾ ਮੈਂ ਖੁੱਲ੍ਹਾ ਮੈਦਾਨ ਮਈ, ਜਿਸ ਪਰ ਕੁਦਰਤ ਨੇ ਮਖਮਲ ਜੋ ਫਰਸ਼ ਡਾਇਓ ਵੀ ਹੈ, ਚਾਰ ਮਾਂ ਵੇ ਚੋਖਰ ਉਤਾਈ ਕੱਢ ਛੋੜੀ। ਵੈਸੇ ਗੋਜਰੀ ਕਹਾਵਤ ਵੀ ਹੈ, ਜੇ ਚਮਨੀ ਪਿਆਰੋ ਕੰਮ ਪਿਆਰੋ ਵੈ, ਇਹ ਚਾਰ ਪਾਈਆਂ ਗੀ ਥਾਈ ਜਿਹੜਾ ਡੰਗਾ ਹੋਵੇ, ਯਾਨੀ ਕਿ ਇਹ ਪਲੰਗ ਬੈੱਡ ਨਹੀਂ, ਚਾਰ ਪਾਈ ਨਹੀਂ ਹੋਤੀ, ਬਲਕਿ ਡੰਗਾ ਹੋਵੇ, ਤੇ ਡੰਗੋ ਕੋਠਾ ਕੇ ਅੰਦਰ ਚਾਰ ਕਿੱਲਾ ਠੋਕ ਕੇ ਉਹਨ ਪਰ ਲੱਕੜੀ ਕਾ ਫੱਟਾ ਜੋੜ ਦਿੱਤਾ ਜਾਈ, ਉਸ ਪਰ ਬਰਮੀ ਜਾਂ ਕੁੰਜੀ ਕੋ ਸਥਰੋ ਡਾ ਦਿੱਤੋ ਜਾਏ। ਜਿੱਤ ਕੋਠਾ ਨਹੀਂ ਹੋਤਾ, ਉਹ ਲੋਕ ਕਣਾ ਬੂਟਾਂ ਹੇਠ ਡੇਰਾ ਸੱਟ ਲਈ, ਇਹ ਲੋਕ ਡਾਢਾ ਮਿਹਨਤੀ ਅਤੇ ਜਫਾਕਸ਼ ਹੋਵੇ, ਚਾਰ ਚਾਰ ਅੱਠ ਅੱਠ ਮੀਲਾਂ ਗਾ ਪੇਂਡਾ ਪੈਦਲ ਟੁਰ ਗਏ, ਬੈਕਾਂ ਮਾਂ ਰਾਸ਼ਨ ਪੁਚਾਵੇ। ਰਹੀ ਗੱਲ ਦੁੱਧ ਘੀ ਮੱਖਣ ਲੱਸੀ ਕਲਿਆੜੀ ਅਤੇ ਕੁੜਾਨ ਵਗੈਰਾ ਗੀ, ਅਤੇ ਖੈਰ ਸੰਗੜਾਂ ਅਤੇ ਟੋਕਾਂ ਬਹਿਕਾਂ ਮਾਂ ਇਹ ਨਿਮਤਾਂ ਗੀ ਕੇ ਕਾਟੀ ਹੈ। ਜੰਗਲੀ ਸਾਗ ਸਬਜ਼ੀ ਦਰੁਬੜੋ ਚੋਟਿਆਲ ਕੰਡੋਰ ਕੁੰਜੀ ਤੇ ਬਾਕੀ ਸਬਜ਼ੀ ਤੇ ਚੁੰਜੀ ਪੱਤਰ ਇਨ ਸਾਰਾ ਸਾਗਾਂ ਗੀ ਮੁੱਛ ਫਰਾਵਾਨੀ ਹੋਵੇ। ਦਰੁਬੜੋ ਚੋਟਿਆਲ ਤੇ ਲੁੱਬੜ ਸਰਗੀ ਤੇ ਸ਼ਾਮ ਤੱਕਰ ਠੀ ਮੱਠੀ ਅੱਗੇ ਉੱਪਰ ਪੱਕੇ ਤੇ ਅਜੇ ਸਵਾਦ ਲੱਭੇ, ਜੇ ਖਾਣ ਮਾਂ ਅੰਗਲੀ ਕੱਪਣ ਹੋ ਜੀ। ਮਾਲ ਮਵੇਸ਼ੀ ਸਵੇਰੇ ਛੇੜ ਦਿੱਤੋ ਜਾਏ ਤੇ ਸ਼ਾਮ ਨਾ ਵਾਪਸ ਮੁੜੇ, ਜੇ ਕੋਈ ਜਾਨਵਰ ਆਪੇ ਨਾ ਮੁੜੇ ਤੇ ਟੋਕਾ ਲੋਕ ਚਿਮਣੀ ਤੇ ਮੁੱਠਾ ਬਾਲ ਗਏ, ਉਸ ਨਾਲ ਟੂੰਡਣ ਵਾਸਤੇ ਨਿਕਲ ਜੀ। ਜ਼ਿੰਦਾ ਸਲਾਮਤ ਲੱਭ ਜਾਏ ਤਾਂ ਆ ਕੇ ਲੈ ਆਵੀਂ, ਤੇ ਜੇ ਐਨਰਿਛ ਜਾਂ ਸੀ ਜ਼ਖਮੀ ਕਰਦੇ ਜਾਂ ਔਖੇ ਤੇ ਚੜ ਗਏ ਮਰ ਜਾਈ, ਤੇ ਉਸ ਨਾਲ ਰੱਬ ਗਏ ਹਵਾਲੇ ਕਰ ਆਵੀਂ, ਬੇਆਸ ਹੋ ਗਏ ਮੁੜ ਆਵੀਂ। ਅਲਬੱਤਾ ਮੁੱਝ ਉਚਾਈ ਪਰ ਫੈਲੀਵੀਂ ਮਾਲੀਆਂ ਮਾਂ ਮਾਲ ਮਵੇਸ਼ੀ ਨਾ ਆਪ ਘਰ ਮੁੜੇ ਨਾ ਉਸ ਨਾਲ ਆਣਿਓ ਜੇ, ਵਰ ਕਦੇ ਕਦਾਈ ਸਿਰਫ ਸ਼ੁਮਾਰੀ ਵਾਸਤੇ ਉਹਨਾਂ ਨਾਲ ਜ਼ਰੂਰ ਕਾਰਾਂ ਨਹੀਂ ਹੋ ਜਾਏ।

ਟੋਕ ਨਾ ਮਾਲ ਚੋਖਰਾਂ ਨਾ ਵਬਾਈ ਅਮਰਾਜ ਤੋਂ ਬਚਾਉਣ ਵਾਸਤੇ ਸਾਰੀ ਟੋਕ ਕੋ ਮਾਲ ਚੋਖਰ ਇੱਕ ਵਸੀ ਤੱਲਾ ਮਾ ਜਮ੍ਹਾਂ ਕੀ ਹੋ ਜਾਏ ਅਤੇ ਪੀਰ ਸਾਹਿਬ ਜਾਂ ਮੱਤੂ ਸਾਹਿਬ ਇੱਕਾ ਸਾਂਝੀ ਫੂਕ ਮਾਰ ਗਏ ਦੁਆ ਕਰੀ ਤਾਂ ਜੇ ਇਨ ਚੋਖਰਾਂ ਨਾਲ ਕਿਸੇ ਕਿਸਮ ਦੀ ਕਾਇ ਮਰਜ਼ ਨਾ ਲੱਗੇ ਤਾਂ ਡੇਰਾ ਮਾਲੀਆਂ ਮਰਗਾਂ 'ਤੇ ਗਰਾਇਆਂ ਵਾਲੀ ਬੱਖੀ ਚੱਲਣਾ ਸ਼ੁਰੂ ਹੋ ਜੀ ਕਿਉਂ ਜੇ ਹੁਣ ਖਜ਼ਾਂਗੀ ਰੁੱਤ ਪੱਤਰਾਂ ਨਾ ਪੀਲਾ ਰੰਗ ਮਾਂ ਰੰਗਣ ਲੱਗ ਪਏ ਅਤੇ ਪਰਿੰਦਾ ਹਿਜਰਤ ਕਰਨ ਲੱਗ ਜੇ ਜੰਗਲ ਉਦਾਸੀ ਅਤੇ ਬਿਆਬਾਨੀ ਦੀ ਤਸਵੀਰ ਬਣ ਜੀ ਜਿੱਤ ਪਹਿਲਾਂ ਠੱਠਾ ਮਜ਼ਾਕ ਕੀ ਮਹਿਫਲ ਸੱਜੀ ਥੀ ਹੁਣ ਉਤ ਬੂਟਾਂ ਕੀ ਮਦੋਸ਼ੀ ਸੁਣਾਈ ਦੇਣ ਲੱਗ ਪਏ ਫਿਤਰਤ ਕੀ ਆਗੋਸ਼ ਮਾਂ ਪਲਣ ਵਾਲਾ ਫਿਤਰਤ ਪਸੰਦ ਗੁਜਰ ਬੱਕਰਵਾਲ ਗਰਾਏ ਪਹੁੰਚੀ ਅਤੇ ਆਤਾ ਬਸਾਖ ਕੀ ਉਡੀਕ ਕਰਨ ਲੱਗ ਜੀ ਸੰਗੜਾਂ ਕੀ ਮਦੋਸ਼ੀ ਸੋਹਣੀ ਆਵਾਤ ਸੋਹਣੀ ਮਾਲੀ ਅਤੇ ਠੰਡਾ ਮਿੱਠਾ ਪਾਣੀਆਂ ਗੀ ਆਸ ਉਮੀਦ ਮਾਈਏ ਸਿਆਲਾ ਕੀ ਤਕਲੀਫ ਅਤੇ ਰਾਤ ਗਿਣ ਗਿਣ ਗਏ ਘਟਤਾ ਚਲਾ ਜੀ ਉੱਠਤਾਂ ਬੈਠਤਾਂ ਨਿੱਕਾਂ ਬੜਾਂ ਗੀ ਜ਼ੁਬਾਨ ਵਰ ਇਹੋ ਹੀ ਗੀਤ ਹੋਵੇ ਵਿਸਾਖਾ ਬਹਿਲੋ ਮੁੜੀਏ ਵਿਸਾਖਾ ਬਹਿਲੋ ਮੁੜੀਏ ਜੀ ਸੱਜਣੋ ਅੱਗੇ ਸਾਰੀ ਖਿਦਮਤ ਮਾਂ ਪੇਸ਼ ਕਰਦੇ ਹਾਂ ਇੱਕ ਲੋਕ ਗੀਤ